ਓਏ ਹੋਏ ਕੋਈ ਫੜ ਲੈ ਯਮਜ਼ਲ ਕੀ ਬਾਂਦੀ ਤੋਰਾ ਦਾ ਜਲ ਕੇ ਓ ਸਵਾ ਵੀ ਵਾਲੋ ਪਤੰਦੀ ਬਾਂਦੇ ਬਿਲਕੁਲ ਜਨਾਬ ਤਾਸਮ ਡੀ ਰਿਜ਼ਾਟ ਮੈਸੇਜ ਨੂੰ ਰੌਲੇ ਗਈ ਕਨਾ ਨੂੰ ਬਿਆ ਬਜ਼ ਤਾਸੋ ਮੈਸੇਜਸ ਇਹ ਪ ਮੋਜ਼ਾ ਮੋਜ਼ਾ ਸ਼ਾਮਿਲ ਹੋ ਮਹਾ ਓ ਕਨਾ او دا سی کار کوم چې زبستا سو لایف کال تر وړاندې کیږم چونکی کالز ډیر زیات روان دي کال تر په هم زما او زما واس خو کټ شوی خونه دی کنه ثوابی والو طالب خور به مولا شو ناره لونګینا و ناره اوه